ਪਹਿਲਾਂ ਅੱਜ ਦੀ ਖਾਸ ਖਬਰਾਂ ਅੰਤਰਰਾਸ਼ਟਰੀ MSME ਦਿਵਸ ਦੇ ਮੌਕੇ ਮਾਥੇ ਰਾਜ ਸਤਰੀ ਆਯੋਜਨ ਕਾਲੇ ਜੈਪੁਰ ਮਾਏ ਰਾਜਸਥਾਨ ਇੰਡਸਟਰੀਅਲ ਡਿਵੈਲਪਮੈਂਟ ਪਾਲਿਸੀ ਰੀ ਲਾਂਚਿੰਗ ਵੇਲਾ ਗ੍ਰਹਿ ਮੰਤਰੀ ਅਮਿਤ ਸ਼ਾਹ ਅੰਤਰਰਾਸ਼ਟਰੀ ਨਸ਼ਾ ਮੁਕਤੀ ਦਿਵਸ ਦੇ ਮੌਕੇ ਨਸ਼ੇ ਦੇ ਖਿਲਾਫ਼ ਇਕਜੁੱਟ ਹੋਰ ਯੁੱਧ ਛੇੜਨੇ ਰੋ ਹੇਲੋ ਕਰਿਓ ਹਜ਼ਰਤ ਇਮਾਮ ਹੁਸੈਨ ਰੀ ਸ਼ਹਾਦਤ ਰੋ ਪ੍ਰਤੀਕ ਮੁਹਰਮ ਅੱਜ ਅਕੀਦਤ ਅਰ ਐਹਤਰਾਮ ਰੇ ਸਾਥੇ ਮਨਾਇਓ ਜਾ ਰਿਹਾ ਹੈ ਮਾਤਮ ਰੇ ਵਿਚੇ ਕਰਬਲਾ ਮਾਏ ਤਾਜ਼ੀਆ ਦਫਨਾਇਆ ਜਾ ਰਿਹਾ ਹੈ ਅਰ ਪ੍ਰਦੇਸ਼ ਮਾਏ ਲਾੜਲਾ 24 ਘੰਟਾ ਮਾਏ ਕੁਛ ਇਕ ਠੋੜਾ ਮਾਥੇ ਬਿਰਖਾਰੀ ਗਤੀਵਿਧੀਆਂ ਜਾਰੀ ਮੌਨਸੂਨ ਰੇ ਅਗਲੇ ਹਫ਼ਤਾ ਤਾਈਂ ਔਰ ਅੱਗੇ ਬਦਵਾਰੀ ਆਸ ਸਮਾਚਾਰਾਂ ਦੇ ਸਾਥੇ ਮੈਂ ਸੰਗੀਤਾ ਸ਼ਰਮਾ ਔਰ ਅਬੇ ਸਮਾਚਾਰ ਵਿਗਤਵਾਰ ਅੰਤਰਰਾਸ਼ਟਰੀ MSME ਦਿਵਸ ਦੇ ਮੌਕੇ ਮਾਥੇ ਕਾਲੇ ਕਾਰਜਕ੍ਰਮ ਰੱਖਿਆ ਜਾਵੇਗਾ ਕੌਂਸਟੀਟਿਊਸ਼ਨ ਕਲੱਬ ਮਾਏ ਹੋਣ ਵਾਲਾ ਇਣ ਜਲਸਾ ਮਾਏ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਉਦਯੋਗ ਤਥਾ ਵਾਣਿਜਯ ਵਿਭਾਗ ਰੀ ਯੋਜਨਾਵਾਂ ਰਾ ਲਾਭਾਰਥੀਆਂ ਨੇ ਕਰਜ਼ ਅਨੁਦਾਨ ਔਰ ਸਬਸਿਡੀ ਰਾ ਡਮੀ ਚੈੱਕ ਦਿਆ ਜਾਵੇਗਾ ਵੈ ਰਿਕੋਰੀ ਯੋਜਨਾਵਾਂ ਰਾ ਲਾਭਾਰਥੀਆਂ ਨੇ ਵੀ ਭੂਮੀ ਆਵੰਟਨ ਪੱਤਰ ਔਰ ਆਫਰ ਲੈਟਰ ਸੌਂਪੇਲਾ ਪ੍ਰਦੇਸ਼ ਮਾਏ ਪਹਿਲੀ ਦਫ਼ਾ ਰੱਖਿਆ ਜਾ ਰਿਹਾ ਇਣ ਕਾਰਜਕ੍ਰਮ ਰੇ ਚਾਲਤਾ ਰਾਜਸਥਾਨ ਇੰਡਸਟਰੀਅਲ ਡਿਵੈਲਪਮੈਂਟ ਪਾਲਿਸੀ ODOP ਕੌਫੀ ਟੇਬਲ ਬੁੱਕ ਔਰ ਰੈਂਪ